ਪੁੱਤਰ ਅਸਾਂ ਸੁਣਨਾ ਚਾਹੁੰਦੇ ਕੋਈ ਪੁਰਾਣਾ ਜਾਂ ਮੈਂ ਦੀ ਅਸਨ ਇੱਕ ਬਹੁਤ ਸਾਰਾ ਕੋਈ 164-160 ਜ਼ਬਾਨਾਂ 'ਚ ਉਸਨਾਂ ਤਰਜਮਾ ਹੋਇਆ। ਤਨਹਾ ਤੀ ਔਰ ਹਮੇਸ਼ਾ ਸੇ ਤਨਹਾ ਹੈ ਜ਼ਿੰਦਗੀ, ਹੈ ਜ਼ਿੰਦਗੀ ਕਾ ਨਾਮ ਮਗਰ ਕਿਆ ਹੈ ਜ਼ਿੰਦਗੀ, ਮੈਂ ਦੀ ਅਸਨ ਸਾਹਿਬ ਨੇ ਗਾਣਾ ਹੈ ਪੁੱਤਰ, ਇਹ ਭੱਲੇ ਕਰੀ ਛੋੜੋ ਲੱਭਣਾ ਹੈ ਤਾਂ।

0: Blessings.
1: This is an urgent appeal from the Disasters Emergency Committee. Two devastating earthquakes have hit Venezuela, resulting in widespread destruction. Thousands have been killed and injured, and survivors desperately need food, water, shelter, and medical care. Go to dec.org.uk to donate, or text RADIO to 70150 to give £10. Texts cost your donation plus standard network rate. See website for T's and C's. Thank you.
2: اپنے کاروبار کو کامیابی کی بلندیوں پر لے جانے کے لیے ایڈورٹائز کیجیے آپ اپنے آواز ایف ایم پر لائیو نشریات کے علاوہ آواز سنا جا رہا ہے انٹرنیٹ پر دنیا بھر میں سپانسر کیجیے اذان یا پھر رنگا رنگ پنجابی اردو پشتو یا ہندی پروگرامز آواز ریڈیو پر اور پہنچائیے دنیا کے کونے کونے میں آپ اپنی آواز آواز ایف ایم کے ساتھ
3: You're listening to Awaz FM's new service on 99.8 megahertz. In your car, in your kitchen, on your AI device, on DAB and on the internet. The new Awaz is here. Awaz FM on 99.8.
4: ਪੁੱਤਰ ਅਸਾਂ ਸੁਣਨਾ ਚਾਹੁੰਦੇ ਕੋਈ ਪੁਰਾਣਾ ਜਾ ਮੈਂ ਦੀ ਅਸਰ ਨਾ ਬਹੁਤ ਸਾਰਾ ਕੋਈ 164-60 ਜ਼ਬਾਨਾਂ 'ਚ ਉਸਨਾਂ ਤਰਜਮਾ ਹੋਇਆ ਤਨਹਾ ਤੀ ਔਰ ਹਮੇਸ਼ਾ ਸੇ ਤਨਹਾ ਹੈ ਜ਼ਿੰਦਗੀ ਹੈ ਜ਼ਿੰਦਗੀ ਕਾ ਨਾਮ ਮਗਰ ਕਿਆ ਹੈ ਜ਼ਿੰਦਗੀ ਮੈਂ ਦੀ ਅਸਨ ਸਾਹਿਬ ਨੇ ਗਾਣਾ ਹੈ ਪੁੱਤਰ ਇਹ ਭੱਲੇ ਕਰੀ ਛੋੜੋ ਲੱਭਣਾ ਹੈ ਤਾਂ

ਨਾ ਜਾਵੇ ਖਾਲੀ ਬਾਬੇ ਦਾ ਜਨੀ ਚ ਜਾ ਕੇ ਕੁੜੀਆਂ ਦਾ ਖਾਲ ਪਿਆ ਜਾ ਬਾਬੇ ਦਾ ਜਨੀ ਚ ਜਾ ਬਾਬੇ ਦਾ ਜਨੀ

ਅਸਲਾਮ ਅਲੈਕੁਮ ਪੁੱਤਰ, ਕਿਆ ਹਾਲ ਆ? ਤੁਹਾਡਾ ਪ੍ਰੋਗਰਾਮ ਸੁਣਨੇ ਤੇ ਦੋਵੇਂ ਚੰਗਾ ਪ੍ਰੋਗਰਾਮ ਪਿਆ ਹੋਣਾ ਪਸ਼ਤੋ ਦੀ। ਅੱਲਾ ਕਾਮਯਾਬੀਆਂ ਦਾ ਹੀ ਪੁੱਤਰਾ, ਤੇ ਸਾਡੀ ਵੀ ਫਰਮਾਇਸ਼ ਕਰ ਲਾਈ ਛੋੜੋ। ਜੋ ਗਾਣਾ ਹੈ ਜੀ, ਜ਼ਮਾ ਜ਼ਾ ਟਰੱਕ ਡਰਾਈਵਰ ਸੜਕੂ ਨਾ ਰਾਜ।

0: ਜੀ ਸੱਜਣੋ, ਤੁਸੀਂ ਸੁਣਿਆ ਇਹ ਸੌਂਗ, ਵੈਲਕਮ ਸੌਂਗ, ਕੈਸਾ ਲੱਗਿਆ ਤੁਹਾਨੂੰ? ਸਾਨੂੰ ਤਾਂ ਜਿਹੜਾ ਲੱਗਿਆ ਅਸੀਂ ਤੁਹਾਨੂੰ ਦੱਸ ਹੀ ਦਿੱਤਾ, ਹੁਣ ਤੁਹਾਨੂੰ ਇਹ ਕੈਸਾ ਲੱਗਿਆ ਇਹ ਤੁਸੀਂ ਦੱਸੋਗੇ, ਇਹਦੇ ਉੱਤੇ ਆਪਣੀ ਰਾਏ ਦਿਓਗੇ, ਕਮੈਂਟਸ ਰਾਹੀਂ ਵੀ ਦੱਸੋਗੇ ਸਾਨੂੰ, ਤੁਸੀਂ ਮੈਸੇਜ ਰਾਹੀਂ ਵੀ ਦੱਸੋਗੇ, ਸਾਨੂੰ ਵਟਸਐਪ ਰਾਹੀਂ ਵੀ ਦੱਸੋਗੇ ਤੁਹਾਨੂੰ ਕੈਸਾ ਲੱਗਿਆ, ਆਪਣੀ ਆਪਣੀ ਰਾਏ ਜਿਹੜੀ ਹੈ ਇਹਦੇ ਉੱਤੇ ਤੁਸੀਂ ਲਾਜ਼ਮੀ ਦਿਓ।
1: In Britain today, we all know that many, many people are trapped behind the wheel of a car. We ask which is the best way to reach them. Let's see the figures. Look at that, an enormous 14 million of them are listening to commercial radio. By contrast, only 300 are reading their newspapers whilst at the wheel, all of them cabbies. Overwhelming evidence that for the motorist, radio is the route that's right.
2: Radio, the medium that's now large.
3: And to find out how simple radio advertising is, call Ali now on 0776 514 5046, or you can email info@oursfm.co.uk.
4: Hello, there's a big fire in the end of the garden centre in Hammersley.
5: I can see a massive black plume of smoke. I'm at least a mile away and I can see the smoke.
6: When you hear about the devastating impacts of a house fire, car crash or other emergency in your community, do you wish you could do more to help? As a firefighter, you not only put out fires and rescue people, you also help people understand how to prevent emergencies and the harm they cause. Make a difference. Be a firefighter. Visit hantsfire.gov.uk to find out about becoming a firefighter and our upcoming recruitment open days.
4: All right, it's a big one. You have to hurry up, please.
7: All right, no problem. We're on the way.
4: Hello, there's a big fire in the end of the garden centre in
5: Hammersley. I can see a massive black plume of smoke. I'm at least a mile away.
8: जब आप अपनी कम्युनिटी में घर में लगने वाली आग, कार एक्सीडेंट या किसी और इमरजेंसी के तबाह कुन नतायज के बारे में सुनते हैं, तो आप जरूर सोचते होंगे कि काश आप इससे बचने के लिए कुछ कर सकते। बतौर एक फायर फाइटर, हम न सिर्फ आग बुझाते और लोगों की जानें बचाते हैं, बल्कि हम लोगों को ये समझने में भी मदद करते हैं कि इन इमरजेंसीज और इनसे होने वाले नुकसान से कैसे बचा जाए। इस जून एक तब्दीली लाएं, फायर फाइटर बने। फायर फाइटर बनने के बारे में मजीद मालूमात हासिल करने और रिक्रूटमेंट के दिनों के बारे में जानने के लिए hantsfire.gov.uk विजिट करें।
9: ਪੁੱਤਰ ਗਾਣਾ ਤਾਂ ਸੁਣਨਾ ਚਾਹੁੰਦੇ ਹਾਂ, ਉੱਥੇ ਰੇਡੀਓ ਪਰ ਜਵਾਬ ਦੇਣਾ ਪਰ ਲੱਸੀ ਵਾਲੇ ਸਾਗਾ ਨਹੀਂ ਰੈਸਪੀ ਤਾਂ ਦੱਸੋ ਨਾ, ਜਿਹੜੀ ਤੁਸੀਂ ਬੈਂਗਣਾ ਲਈ ਦੱਸਣੇ ਹੋ ਦੋ ਹੀ ਦੱਸਣੇ ਹੋ, ਲੱਸੀ ਵਾਲੇ ਸਾਗਾ ਨਹੀਂ ਦੱਸੋ ਜੇ ਪੂਰੇ ਇੰਗਲੈਂਡ ਵਿੱਚ ਧੁੰਮਾਂ ਪੈਣ ਭਾਈ ਸਾਡੇ ਖੂਹਾਂ ਪਰ ਕਿਹੜੀ ਕਿਹੜੀ ਬੂਟੀ ਲੱਭਣੀ ਬਾਤ ਹੋਇਆ ਸਮੇਤ ਦਿਓ ਤਾਂ ਲੱਸੀ ਕਿਸੇ ਬਾਈ ਕੁਛ ਕੀ ਪਖਾਣੇ।
10: This is an urgent appeal from the Disasters Emergency Committee. Two devastating earthquakes have hit Venezuela, resulting in widespread destruction. Thousands have been killed and injured, and survivors desperately need food, water, shelter and medical care. Go to dec.org.uk to donate, or text RADIO to 70150 to give £10. Text costs your donation plus standard network rate. See website for T's and C's. Thank you.
11: اپنے کاروبار کو کامیابی کی بلندیوں پر لے جانے کے لیے ایڈورٹائز کیجیے آپ اپنے آواز ایف ایم پر۔ لائیو نشریات کے علاوہ آواز سنا جا رہا ہے انٹرنیٹ پر دنیا بھر میں۔ سپانسر کیجیے اذان یا پھر رنگا رنگ پنجابی، اردو، پشتو یا ہندی پروگرامز آواز ریڈیو پر، اور پہنچائیے دنیا کے کونے کونے میں آپ اپنی آواز آواز ایف ایم کے ساتھ۔
12: You're listening to Awaaz FM's new service on 99.8 MHz. In your car, in your kitchen, on your AI device, on DAB and on the internet. The new Awaaz is here. Awaaz FM on 99.8.
13: Drive on your smart speaker. Drive. Discuss. Debate. Deliver.